ਸਾਹਿਬ ਸਾਡੇ ਦੀ ਬੇਨਤੀ ਹੈਗੀ ਹੈ ਲੈਟਸ ਸਿੰਗ ਵਾਹਿਗੁਰੂ ਸਿਮਰਨ ਨਾਲ ਟੁਗੇਦਰ ਲੈਟਸ ਆਸਕ ਵਾਹਿਗੁਰੂ ਟੂ ਬਲੈਸ ਅਸ ਟੂ ਅਰਨ ਦ ਗੁਰੂ ਸ਼ਬਦ ਦ ਵਾਹਿਗੁਰੂ ਮੰਤਰ ਲੈਟਸ ਫਿਲ ਆਵਰ ਹੋਮੀ ਵਿਦ ਦਿਸ ਵੈਪਨ ਦੈਟ ਵੀ ਹੈਵ ਦਿਸ ਇਜ਼ ਦ ਬਿਗੇਸਟ ਵੈਪਨ ਗੁਰੂ ਜੀ ਹੈਸ ਗਿਵਨ ਅਸ

ਸੇਸ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਐਸ ਦਿਸ ਸਨ ਕਮਸ ਅਪ ਚੜੇ ਦਿਵਸ ਗੁਰਬਾਣੀ ਗਾਵੇ ਸਿੰਘ ਗੁਰਬਾਣੀ ਡੂ ਆਵਰ ਨਿਤਨੇਮ ਵੈਰੀ ਇੰਪੋਰਟੈਂਟ ਟੂ ਹੈਵ ਅ ਡੇਲੀ ਰੂਟੀਨ ਦ ਗੁਰਬਾਣੀ ਟੀਚਸ ਐਵਰੀਥਿੰਗ ਦੈਨ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ ਈਵਨ ਇਫ ਯੂ ਨੈਵਰ ਡਨ ਇਟ ਬਿਫੋਰ ਜਸਟ ਟ੍ਰਾਈ ਰਿਮਾਇੰਡ ਯੂਰਸੈਲਫ ਐਵਰੀ 10 ਮਿੰਟਸ ਸੇ ਵਾਹਿਗੁਰੂ Every 10 minutes, say Vaheguru. If you keep doing that, after some time, every 5 minutes, you start saying Vaheguru. Bandhiyan, uthtiyan, har naam te aave. Concentrate. Remember why you came here. We came here to do one thing. Naam japana. Japota eko nama, avar nirafal kama. Nothing else is of any phal, fruit. There's no fruit in anything else in this world, only naam. Japota eko nama. And Mara says, so saas ke raas te aaye, jo saas ke raas te aaye mera har har. With every breath, when we get to that point, we start doing with every breath. Then Mara says, so gur sikh guru man paave. That gur sikh becomes pleasing to Vaheguru. What do we put in front of Vaheguru? We put naam. Maharaj, I'll live your life. Put ourselves in Maharaj, what you tell me, I'll listen. Upadesh guru. Guru's teaching, he's a teacher. So listen and follow. Me too, you too, all of us. We're just six. Just trying to follow our guru.

ਸੈਸ ਕਿ ਲੇਖਾ ਕੋਈ ਨਾ ਪੁੱਛੀ ਚਾ ਹਰ ਬਖਸ਼ਣ ਦਾ ਵੈਨ ਵਾਹਿਗੁਰੂ ਬਲੈਸਿਸ ਅਸ ਦੈਨ ਦਾ ਲੇਖਾ ਧਰਮ ਰਾਜ ਡਿਜ ਨੋਟ ਟੱਚ ਦਾ ਪਰਸਨ ਯੋ ਲੇਖਾ ਗੈਟਸ ਰਿਪਡ ਅਪ ਨੋ ਵਨ ਆਸਕਸ ਫੋਰ ਇਟ ਮਹਾਰਾਜ ਸੈਸ ਕਿ ਮੰਨੈ ਮਾਰਗ ਠਾਕ ਨਾ ਪਾਏ ਮਾਰਗ ਮੀਨਸ ਯੋਰ ਰੋਡ ਦੈਟ ਯੂ ਵਾਕਿੰਗ ਐਂਡ ਔਨ ਦਿਸ ਮਾਰਗ ਯੂ ਵਿਲ ਨਾਟ ਫੇਸ ਐਨੀ ਓਬਸਟੇਕਲਸ ਠਾਕ ਨਾ ਪਾਏ ਨੋ ਵਨ ਸਟੋਪਸ ਯੂ ਔਨ ਦਿਸ ਓਬਸਟੇਕਲਸ ਨਾਓ ਯੂ ਥਿੰਕ ਵੈਲ ਇਨ ਲਾਈਫ ਇਜ਼ ਕੁਆਇਟ ਹਾਰਡ ਸਮਟਾਈਮਸ ਇਟ ਇਜ਼ ਕੁਆਇਟ ਹਾਰਡ ਐਂਡ ਟੂ ਗੈਟ ਪਾਸ ਮਹਾਰਾਜ ਸੈਸ ਕਿ ਯੂ ਵੋਂਟ ਫੇਸ ਐਨੀ ਓਬਸਟੇਕਲਸ ਵਟ ਡਜ਼ ਦੈਟ ਮੀਨ ਐਕਚੁਅਲੀ ਮਹਾਰਾਜ ਸੈਸ ਇਨ ਗੁਰਬਾਣੀ ਦੈਟ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ That if we follow this path, actually Guruji makes it easy for us. He comes and helps. We think, oh, I have to give 10% to my Guru. I'll be, you know, it is a bit of a shame nowadays that Dasavand is sort of fallen out of our tradition. But in the old days, the masands, their job was to collect Dasavand. And every Gursikh would give Dasavand. Now sometimes in society we think, you know what, if I give Dasavand, mera kuch kat jana. I'm going to lose something by giving Dasavand. And Guru is telling us, no, by being a Gursikh and manning the hukam, if we give Dasavand, we won't lose out. We will benefit. In our life, if we bring Sikhi into our life, we will benefit, we won't lose out. Having a pug, a dhari, keeping your amrit, keeping your red, will only benefit you, will not lose out. But the problem is that sometimes we think we're going to lose out because our mind shows us that road which looks big. And well-travelled with loads of cars on it. And that Gursikh road looks a bit small and untravelled and a bit unsure. Then Maharaj says after that, Ki manne pat siyon pargat jai. So I just want to tell you a little, we haven't got enough time. Manne pat siyon pargat jai. The person who mans this bani, this hukam, and follows Guru's hukam, that person goes with respect when they leave. Pat. Pat means honour. Now we know, that Gurbani says ki tirat tap daya tat dan je ko pave til ka maan. That all these things, washing at pilgrimage, doing money, giving away, all these things that we do, Maharaj says,

ਵਿਆਗਿ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਕਿਆ ਹੋ ਕਥੀ ਕਥੇ ਕਰ ਦੇਖਾ ਮੈਂ ਅਕਥ ਨ ਕਥ ਨਾ ਜਾਈ ਜੋ ਤੁਧ ਭਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ।

ਵਾਹਿਗੁਰੂ ਸਾਹਿਬ ਜੀਓ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰਾ, ਗੁਰਦੇਵ ਸਖਾ, ਅਗਿਆਨ ਪੰਜ

ਸੰਤ ਸਦ ਬੁੱਧ ਮੂਰਤ ਗੁਰਦੇਵ ਪਾਰਸ ਪਰਸ ਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਧਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਚਿਤ ਲਗ ਤਰਾ।

ਮਹਾਰਾਜ ਸਹਿਜ ਕੀ ਤੁਧ ਚਿਤ ਆਏ ਮਹਾ ਆਨੰਦਾ। ਓ ਵਾਹਿਗੁਰੂ ਜੀ, ਵੈਨ ਆਈ ਰਿਮੈਂਬਰ ਯੂ ਆਈ ਗੈਟ ਦਾ ਹਾਇਸਟ ਬਲਿਸ, ਦਾ ਹਾਇਸਟ ਬਲਿਸ ਐਵਰ ਆਈ ਗੈਟ ਇਟ ਫਰੋਮ ਜਸਟ ਰਿਮੈਂਬਰਿੰਗ ਯੂ। ਤੁਧ ਚਿਤ ਆਏ ਮਹਾ ਆਨੰਦਾ, ਜਿਸ ਵਿਸਰੇ ਸੋ ਮਰ ਜਾਏ। ਵੈਨ ਆਈ ਫਰਗੇਟ ਯੂ, ਦ ਪਰਸਨ ਹੂ ਫਰਗੇਟਸ ਯੂ ਮੇ ਇਜ਼ ਵਰ ਡਾਈ। ਵਟਸ ਦ ਪੁਆਇੰਟ ਆਫ ਦੈਟ ਪਰਸਨ ਕਮਿੰਗ ਅਪੋਨ ਦਿਸ ਅਰਥ ਹੂ ਫਰਗੇਟਸ ਦ ਨਾਮ। ਜਿਨ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ। ਓ ਵਾਹਿਗੁਰੂ, ਦੋਜ਼ ਹੂ ਡੋਨਟ ਸੇ ਯੋਰ ਨੇਮ, ਵਾਈ ਡਿਡ ਦੇ ਕਮ ਹੇਅਰ? ਵਟ ਵਾਸ ਦ ਪੁਆਇੰਟ ਆਫ ਬੀਇੰਗ ਅ ਹਿਊਮਨ ਬੀਇੰਗ ਐਂਡ ਨਾਟ ਯੂਜ਼ਿੰਗ ਇਟ ਫੋਰ ਦ ਪੁਆਇੰਟ ਆਫ ਆਨੰਦ, ਮਹਾ ਆਨੰਦ।

ਅਜੂਨੀ ਸੈਭੰ ਗੁਰਗੁਰ ਸਾਧ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਮੈਂ ਅੰਧੁਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਾਰਾ ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰਨੀ ਮਹਾਰਾਜ ਕਿਰਪਾ ਕਰਨੀ ਮਹਾਰਾਜ ਸਾਧਸੰਗ ਜੀ ਚਲਾ ਮਲ ਕੇ ਫਤਿਹ ਬਾਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਟੁਡੇ ਇਜ਼ ਵੀ ਬੀਨ ਬਲੈਸਡ ਅਗੇਨ ਟੂ ਡੂ ਕਥਾ ਇਨ ਇੰਗਲਿਸ਼ ਅਬਾਊਟ ਗੁਰੂ ਨਾਨਕ ਦੇਵ ਜੀ ਪਰਮ ਬਾਣੀ ਦੇ ਫਸਟ ਬਾਣੀ ਵੀ ਰੀਡ ਇਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਜਪਜੀ ਸਾਹਿਬ ਐਂਡ ਇਨ ਦਿਸ ਲਾਸਟ ਵੀਕ ਵੀ ਕਵਰਡ ਅ ਕੋਸਮੋਲੋਜੀ ਵੀ ਵੈਂਟ ਥਰੂ ਪਾਤਾਲਾ ਪਾਤਾਲ ਲੱਖ ਆਕਾਸਾ ਆਕਾਸ ਐਂਡ ਓਬਵੀਅਸਲੀ ਦ ਵੀਡੀਓਜ਼ ਆਰ ਔਨ ਯੂਟਿਊਬ ਸੋ ਯੂ ਕੈਨ ਕੈਚ ਅਪ ਬਟ ਦਿਸ ਵੀਕ ਮਹਾਰਾਜ ਸਟਾਰਟਸ ਟਾਕਿੰਗ ਅਬਾਊਟ ਟੂ ਦ ਸਿੱਖਸ ਦੇ ਆਸਕ ਹਿਮ ਕੁਐਸਚਨਸ ਅਬਾਊਟ ਦਿਸ ਦ ਪ੍ਰੇਜ਼ ਆਫ ਵਾਹਿਗੁਰੂ How do we find Vaheguru and what is the praise of that Vaheguru? So, in this body, the 23rd body, Guru Nanak Dev Ji says, Salahi salahe eti surt na paaya nadiya ate vaha vah samund na janiya hai samund saha sultan girha seti maal tan keedi tur na hovani je tis mano na visrahe ਸਾਲਾਹੀ ਸਾਲਾਹੇ ਏਤੀ ਸੁਤ ਨਾ ਪਾਈਆ ਸੋ ਦਿਸ ਬੋਡੀ ਇਟਸ ਕੁਆਇਟ ਇੰਟਰਸਟਿੰਗ ਦੇਰ ਇਜ਼ ਅਬਾਊਟ 3 ਔਰ 4 ਟ੍ਰਾਂਸਲੇਸ਼ਨਸ ਆਫ ਦਿਸ ਬੋਡੀ ਸੋ ਦੇ ਵਰ ਵੈਰੀ ਰਿਲੇਟਿਡ ਬਟ ਦੇ ਗੋ ਥਰੂ ਡਿਫਰੈਂਟ ਮੀਨਿੰਗਸ ਸੋ ਵੀ ਡੂ ਇਜ਼ ਗੋ ਥਰੂ ਈਚ ਵਨ ਬਾਈ ਵਨ ਵੀ ਵਿਲ ਸਿਮਰਨ ਐਂਡ ਵੀ ਵਿਲ ਕਮ ਬੈਕ ਫਾਰ ਦ ਨੈਕਸਟ ਵਨ ਜਸਟ ਟੂ ਰਿਲੇਟ ਦੇਮ ਟੁਗੇਦਰ ਐਂਡ ਅ ਲੋਟ ਆਫ ਦਿਸ ਇਜ਼ ਫਰੋਮ ਇਫ ਯੂ ਗੋ ਔਨ ਯੂਟਿਊਬ ਯੂ ਕੈਨ ਗੋ ਔਨ ਟੂ ਸੀਕ ਇਨਸਪੀਰੇਸ਼ਨ ਚੈਨਲ ਆਫ ਬਾਈ ਸੁਖਰਾਜ ਸਿੰਘ ਫਰੋਮ ਲੀਡਸ He's doing Katha or Chapji Sahib there as well. So I learned from him and I learned from other people. So, as I said, I'm not a Gyani. I have to basically research these topics. Or just arm sangat. So, in this, the beginning of this conversation, basically, Guru Nanak Dev Ji is asked a question. The Sidh said to him, Okay, Guru Nanak Dev Ji, you told us in the last body, Ki Nanak Vatta Aakhi Hai, Aape Jaane Aap. Guru Nanak Dev Ji says, I only say that you are big. You're the biggest. I have nothing else to say about you. You're just the greatest ever. So they say, if Waheguru is so great, because you're talking about this one king, if this one Waheguru is so great, why doesn't everybody in the world praise Waheguru? We can ask ourselves that question sometimes when we're in the Sikhi and we think, why don't our family get it? What's the reason that they are not also coming to Gurdwara and bowing down and saying, Maharaj, I'm yours. And in fact, this week, I was at a program. I was in Katha at this university. And sometimes you can say to the people that in our panth, it's a bit of a shame, we haven't actually told people about Sikhi. But let's say people knew about Sikhi. Why would they still not praise? And this is what the question they ask. Why don't people praise? Why is there this illusion that Waheguru may not be true? So Mala says, Salahi Salahi. Salahi is praise. So the one who is worthy of praise, Salahi, is Waheguru. Salahi and Salahi is the one who praises that Waheguru. So the people, the one who is worthy of praise, Salahi, is being praised, Salahi. Are the people that praise that person, but Eti Surtna Paya. So people should praise the one who is worthy of praise, the only one Waheguru. But some people haven't got this understanding. Eti surt. Surt means consciousness, na paya. Some people did not understand that this is the person that should be praising. They got lost in the illusion. Why did they get that illusion? Why are they lost in that illusion? It's a good question to ask. Why is the illusion so mesmerizing that we forget that Waheguru made us and we should be praising Waheguru? And if you look at it from our point of view as human beings, we come into this world and Guru Sahib tells us in Anand Sahib that E Maya Mohini in Eth Parashwar.

ਸਾਹਿਬ ਦੀ ਫਤਿਹ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਸਟ ਵੀਕ ਵੀ ਟੋਕਡ ਅਬਾਊਟ ਦ 24th ਪੌੜੀ ਐਂਡ ਮਹਾਰਾਜ ਫਿਨਿਸ਼ ਦਾ ਪੌੜੀ ਆਫ ਵਿਦ ਨਾਨਕ ਨਦਰੀ ਕਰਮੀ ਦਾਤ ਨਾਨਕ ਸੈਸ ਟੂ ਵਾਹਿਗੁਰੂ ਜੀ ਯੂ ਆਰ ਦ ਵਨ ਦੈਟ ਗਿਵਸ ਕਿਰਪਾ ਹੇਅਰ ਵੀ ਅੰਡਰਸਟੈਂਡ ਨਦਰੀ ਕਮਸ ਫਰੋਮ ਦ ਵਰਡ ਦ ਪਰਸ਼ੀਅਨ ਵਰਡ ਆਫ ਕਰਾਮਾਤ So another means obviously kirpa that the Vaheguru is looking upon us. But karma here refers to kirpa and not to our own actions. And the reason for that is explained now in the next body. Maharaj talks about kirpa a bit more. In this body Maharaj says, Bahuta karam likhya na jaye, vata data tel na tamai. Kete mange jod apar, kete karat nahi bichar, kete khap ਟੁੱਟੇ ਬੇਕਾਰ ਕੇਤੇ ਲੈ ਲੈ ਮੁੱਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤੀਆਂ ਦੁੱਖ ਭੁੱਖ ਸਦਮਾਰ ਇਹ ਬਿਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਈ ਜੇ ਕੋ ਖਾਏ ਅੱਖ ਨ ਪਾਏ ਉਹ ਜਾਣੇ ਜੇਤੀਆ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਵੀ ਕਈ ਗਏ ਜਿਸ

ਗੁਰਨਾਨਕ ਦੇਵ ਜੀ ਥਿਆ ਉਸਦੇ ਸਿੰਦੇ ਪਾਣੀ ਸਪਾਹੀ ਸਾਲਾਹਾ ਜਿੰਨੀ ਧਿਆਇਆ ਇੱਕ ਮਨ ਸਹੀ ਪੂਰੇ ਸਾਹਾ ਵਕਤੇ ਉੱਪਰ ਲੜਮੂਏ ਮਹਾਰਾਜ ਸੇਜ਼ ਇਨ ਦਾ ਮੋਰਨਿੰਗ ਦੋਜ਼ ਹੂ ਪ੍ਰੇਜ਼ ਗੋਡ ਵਾਹਿਗੁਰੂ ਇੱਕ ਮਨ ਕਰਕੇ ਇਨ ਦਾ ਮੋਰਨਿੰਗ ਸਬਾਹੀ ਅਰਲੀ ਮੋਰਨਿੰਗ ਦੋਜ਼ ਪੀਪਲ ਐਂਡ ਦੇ ਮੈਡੀਟੇਟ ਔਨ ਵਾਹਿਗੁਰੂ ਦੇ ਆਰ ਦਾ ਪਰਫੈਕਟ ਕਿੰਗਸ ਦੇ ਆਰ ਦਾ ਟਰੂ ਕਿੰਗਸ ਇਨ ਦਿਸ ਗੁਰਦੁਆਰਾ ਵੈਨ ਵੀ ਕਮ ਇਨ ਦਾ ਮੋਰਨਿੰਗ ਇਫ ਯੂ ਆਰ ਬਲੈਸਡ ਟੂ ਕਮ ਹੇਅਰ ਐਟ 4 AM ਪੀਪਲ ਆਰ ਪ੍ਰੇਜ਼ਿੰਗ ਵਾਹਿਗੁਰੂ ਵੀ ਸ਼ੁਡ ਆਲ ਆਸਕ ਗੁਰੂ ਨਾਨਕ ਦੇਵ ਜੀ ਪਲੈਸ ਮਹਾਰਾਜ ਬਲੈਸਸ ਕਿ ਅਸੀਂ ਵੀ ਇੱਥੇ ਆਈਏ ਅਸੀਂ ਵੀ ਇੱਥੇ ਆ ਕੇ ਤੁਹਾਡੀ ਸੇਵਾ ਸਲਾਹ ਕਰੀਏ ਸੋ ਵੀ ਕੈਨ ਫੋਲੋ ਦੋਜ਼ ਟਰੂ ਕਿੰਗਸ ਯੂ ਵਾਂਟ ਟੂ ਬਿਕਮ ਅ ਚੇਲਾ ਆਫ ਦੈਟ ਟਰੂ ਕਿੰਗ ਵੀ ਹੈਵ ਟੂ ਹੈਂਗ ਆਊਟ ਵਿਦ ਦ ਪੀਪਲ ਦੈਟ ਫੋਲੋ ਦੈਟ ਟਰੂ ਕਿੰਗ ਸੋ ਆਮ ਸ਼ੁਰ ਆਈ ਮੇਡ ਆਲ ਦ ਮਿਸਟੇਕਸ ਪਲੀਜ਼ ਫੋਰਗਿਵ ਮੀ ਦੇਹੋ ਸਜਨ ਅਸੀਂ ਸਰੀਆ ਜੋ ਹੋਵੇ ਸਾਹਿਬ ਜੋ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ